ਹੁਣ ਵੇਲਾ ਆਇਆ ਜੇ ਰਿਆਜ਼ ਸਾਹਿਬ ਤੁਹਾਡਾ ਤੋਹਫ਼ਾ ਬਾਰਗਾਹ ਰਿਸਾਲਾ ਤੇ ਮਾਵੀ ਚ ਲੈ ਕੇ ਚੱਲਦੇ ਹਾਂ। ਇਸ ਤੋਂ ਬਾਅਦ ਇਨਸ਼ਾਅੱਲਾ ਮਹਾ ਸਾਹਿਬਾ ਆਪਕਾ ਤੋਹਫ਼ਾ ਹਮ ਬਾਰਗਾਹ ਰਿਸਾਲਾ ਤੇ ਮਾਵ ਸੱਲੱਲਾਹੁ ਅਲੈਹਿ ਵਸੱਲਮ ਮੇਂ ਲੇਕਰ ਚਲੇਂਗੇ। ਕਹਿੰਦੇ ਨੇ ਨੀ ਮੈਂ ਬੁਲਬੁਲ ਬਾਗ ਮਦੀਨੇ ਦੀ ਜਾਂ ਕੀ ਕਰਨਾ ਏ ਬਾਗ ਬਹਾਰਾਂ ਨੂੰ, ਨੀ ਮੈਂ ਬੁਲਬੁਲ ਬਾਗ ਮਦੀਨੇ ਦੀ ਜਾਂ ਕੀ ਕਰਨਾ ਏ ਬਾਗ ਬਹਾਰਾਂ ਨੂੰ, ਨੀ ਮੈਂ ਵਿਛੜੀ ਪਾਕ ਮੁਹੰਮਦ ਅਗਲਾਵਾਂ ਇਹਨਾਂ ਗੁਲਜ਼ਾਰਾਂ ਨੂੰ, ਸਾਨੂੰ ਇਸ਼ਕ ਨਬੀ ਦਾ ਮਰਜ਼ ਲਗਾਨਾ ਕਰਦੇ ਤਬੀਆ ਹੋਰੋ ਦਵਾ, ਵੰਜ ਖਾਕ ਮਦੀਨੇ ਦੀ ਪੁੜੀਆਂ ਲਿਆ ਜਿੱਥੇ ਮਿਲਦੀ ਸਫਾਏ ਬੀਮਾਰਾਂ ਨੂੰ, ਜਿੱਥੇ ਮਿਲਦੀ ਸਫਾਏ ਬੀਮਾਰਾਂ ਨੂੰ। ਲਓ ਜੀ, ਤੁਹਾਡਾ ਤੋਹਫ਼ਾ ਲੈ ਕੇ ਹਾਜ਼ਰ ਹੋ ਰਹੇ ਹਾਂ। ਉਸਤੋਂ ਪਹਿਲੇ ਮੈਂ ਖੁਸ਼ ਆਮਦੀਦ ਕਹਿਣਾ ਚਾਹੂੰਗਾ। ਅਮਰੋਹਾ ਸੇ ਹਮਾਰੇ ਦਰਮਿਆਨ ਮੌਜੂਦ ਹੈ ਮਾਰੂਫ ਨਾਥ ਖਾਂ ਵੀ ਹੈਂ ਔਰ ਅਬ ਤੋ ਨਾਥ ਗੋ ਵੀ ਹੋ ਗਏ ਹੈਂ, ਮਿਰਜ਼ਾ ਅਨਸ ਅਮਰੋਹਵੀ ਸਾਹਿਬ। ਹਮ ਆਪਕੋ ਦਿਲ ਕੀ ਤਮਾਮ ਤਰ ਗਹਿਰਾਈਓ ਸੇ ਰੋਸ਼ਨੀ ਮੈਂ ਖੁਸ਼ ਆਮਦੀਦ ਕਹਿਤੇ ਹੈ। ਅੱਲਾਹ ਤਾਲਾ ਆਪਕੋ ਖੁਸ਼ ਰੱਖੇ, ਸਿਹਤ ਸੇ ਰੱਖੇ ਔਰ ਆਪਣੇ ਹਿੱਜ਼ ਅਮਾਨ ਮੇਂ ਰੱਖੇ। ਆਪਕਾ ਮੁਹੱਬਤ ਭਰਾ ਸਲਾਮ ਤਮਾਮ ਸਾਮਈਨ ਔਰ ਨਾਜ਼ਰੀਨ ਤੱਕ ਪਹੁੰਚਾ ਰਹੇ ਹੈਂ। ਸਾਥ ਹੀ ਸਾਥ ਪੰਜਾਬ ਸੇ ਮਾਮੂ ਜਾਨ ਔਰ ਉਨਕੇ ਅਹਿਲੇ ਖਾਨਾ ਨੇ, ਜਹਾਂ ਪਰ ਹਮਾਰੀ ਹਸੀਨ ਜੋੜੀ ਜਨਾਬ ਸੈਯਦ ਰਿਜ਼ਵਾਨ ਰਿਜ਼ਵੀ ਸਾਹਿਬ ਮੌਜੂਦ ਹੈਂ, ਕਹਿਤੇ ਹੈਂ ਕਿ ਯਹਾਂ ਮੌਜੂਦ ਸਭ ਲੋਗੋਂ ਕੀ ਜਾਨਿਬ ਸੇ ਅਸਲਾਮੁ ਅਲੈਕੁਮ ਵਰਹਮਤੁਲਾਹਿ ਵਬਰਕਾਤੁਹੁ ਵਅਲਾ ਇਬਾਦਿਲਲਾਹਿ ਸਾਲਿਹੀਨ। ਜੁਮਾ ਮੁਬਾਰਕ ਔਰ ਵਿਲਾਦਤ ਬਾਸਆਦਤ ਹਜ਼ਰਤ ਮੁਹੰਮਦ ਮੁਸਤਫ਼ਾ ਸੱਲੱਲਾਹੁ ਅਲੈਹਿ ਵਅਲਿਹਿ ਵਸੱਲਮ, ਦਿਲ ਕੀ ਅਤਾਹ ਗਹਿਰਾਈਓ ਸੇ ਬਹੁਤ ਬਹੁਤ ਮੁਬਾਰਕ ਹੋ। ਆਪ ਸਭ ਅਹਿਬਾਬ ਕੋ ਵੀ ਜਿਨ੍ਹੋਂਨੇ ਮੁਝੇ ਸਲਾਮ ਕਾ ਨਜ਼ਰਾਨਾ ਵੀ ਭੇਜਿਆ ਹੈ ਔਰ ਮੁਬਾਰਕਬਾਦ ਦੀ ਹੈ ਇਸ ਮਾਹ ਮੁਤਬਰਕਾ ਮਾਹ ਮੁਕੱਦਸਾ ਮਾਹ ਰਬੀਉਲ ਅਵਲ ਕੀ, ਆਪ ਸਭ ਕੋ ਵੀ ਦਿਲ ਕੀ ਗਹਿਰਾਈਓ ਸੇ ਢੇਰੋ ਮੁਬਾਰਕਬਾਦ। ਅੱਲਾਹ ਤਾਲਾ ਇਸ ਮਾਹ ਮੁਬਾਰਕਾ ਔਰ ਮਾਹ ਮੁਤਬਰਕਾ ਮੇਂ ਹਮੇਂ ਸਾਦਤ ਔਰ ਅਜ਼ਮਤ ਸਮੇਟਨੇ ਕੀ ਤੋਫੀਕ ਅਤਾ ਫਰਮਾਏ। ਲਓ ਜੀ ਸਰਕਾਰ, ਨਜ਼ਰਾਨਾ ਤੁਹਾਡਾ ਲੈ ਕੇ ਹਾਜ਼ਰ ਹਾਂ। ਰਿਆਜ਼ ਸਾਹਿਬ ਅਹਿਮਦ ਦਾ ਬੇਇੰਤਿਹਾ ਸ਼ੁਕਰੀਆ, ਮੈਨੂੰ ਆਪਣੀ ਦੁਆਵਾਂ ਵਿੱਚ ਯਾਦ ਰੱਖੋ ਅਤੇ ਅੱਲਾਹ ਤੁਹਾਡੇ ਕਾਰੋਬਾਰ ਵਿੱਚ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਅਤਾ ਫਰਮਾਏ। ਇਸਕੇ ਬਾਅਦ ਇਨਸ਼ਾਅੱਲਾ ਬਾਰਗਾਹ ਰਿਸਾਲਤ ਮਾਬ ਮੇਂ ਮਹਾ ਸਾਹਿਬ ਆਪਕਾ ਹਦੀਆ ਇਨਾਤ ਪੇਸ਼ ਕਰਨੇ ਕੀ ਸਆਦਤ ਹਾਸਿਲ ਕਰੇਂਗੇ।